ਜੀ ਇਸ ਸਮੇਂ ਕੁਝ ਦੋਸਤਾਂ ਨਾਲ ਆਵਾਂ ਤਾਈ ਪਹੁੰਚਾਈਂਦਾ ਹਲਾਂਦਾ ਅਸੀਂ ਯਾਰਮੰਦ ਕਲੋੜਾ ਕਾਲੋਨੀ ਲਾਲਕਣੇ ਸਾਹਿਬ ਭਲੀਕਾਰ ਫੌਜੀ ਇਰਸ਼ਾਦ ਅਲੀ ਮਹੇਸਰ ਫਕੀਰ ਇਜਾਜ਼ ਕਲੋੜੋ ਡਾਕਟਰ ਰਿਜ਼ਵਾਨ ਅਲੀ ਕਲੋੜੋ ਮਾਜਿਦ ਅਲੀ ਜਤੋਈ ਨਿਸਾਰ ਜਤੋਈ ਹਰਸਾ ਜੀ ਗੜੀ ਕੋਰਕਣ ਖਾਂ ਸੁਮਰ ਫਕੀਰ ਕੋਰਕਾਣੀ ਐਂ ਨਾਰਾ ਸਟਾਫ ਸਖਰ ਖਾਂ ਏਜਾਜ਼ ਅਲੀ ਜੁਣੇ ਜੋ ਮੁਨੀਬ ਰਹਿਮਾਨ ਜੁਣੇ ਜੋ ਮੁਜੀਬ ਰਹਿਮਾਨ ਜੁਣੇ ਜੋ ਗੁੱਠ ਛੋਟੋ ਮਕਸੀ ਲਗੇ ਕੰਗਨ ਖਾਂ ਸਿਕੰਦਰ ਅਲੀ ਮਕਸੀ ਅਕਬਰ ਖਾਨ ਮਕਸੀ ਐਂ ਗੋਠ ਮੁਹੰਮਦ ਖਾਨ ਅਕਬਰ ਐਂ ਨਸਰੁੱਲਾ ਜਤੋਈ ਗੋਠ ਕੰਗਨ ਖਾਂ ਗੁਲਾਬ ਖਾਨ ਕੁੰਭਰ ਸ਼ੋਏਬ ਅਲੀ ਐਂ ਗੁਲਾਮ ਰਸੂਲ ਕੁੰਭਰ ਗੋਠ ਮੋਲੇਰਣੀ ਮਾਸ਼ੀ ਲਗੇ ਵਡਨ ਮਹਰਨ ਖਾਂ ਜ਼ਮੀਰ ਹੁਸੈਨ ਸੋਲੰਗੀ ਮੁਖਤਿਆਰ ਅਲੀ ਜ਼ਹੀਰ ਅਬਾਸ ਸੋਲੰਗੀ ਐਂ ਨੰਢੜੋ ਵਫਾ ਹੁਸੈਨ ਸੋਲੰਗੀ।

0: ਕਿ ਹਲੇ ਮੇਰੇ ਕਿੱਦਾਂ ਇਹ ਸਾਰੇ ਵਧੀਆ ਹੋਊਗੀ ਤੇ ਤੁਹਾਨੂੰ ਅੱਜ ਦਾ ਸੌਂਗ ਕਾਫੀ ਵਧੀਆ ਲੱਗਿਆ ਹੋਵੇਗਾ। ਤੇ ਅਗਰ ਤੁਹਾਨੂੰ ਇਸ ਟਾਈਪ ਦੇ ਸੌਂਗ ਕਾਫੀ ਵਧੀਆ ਲੱਗਦੇ ਨੇ ਤੇ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦਿੱਜੀਏ ਤੇ ਇਸ ਸੌਂਗ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜੋ ਹੈ ਉਹ ਫੈਲਾ ਦਿੱਜੀਏ, ਸ਼ੇਅਰ ਕਰ ਦਿੱਜੀਏ ਤਾਂ ਕਿ ਅਸਾਂ ਨੂੰ ਮੋਟੀਵੇਸ਼ਨ ਮਿਲਦੀ ਰਹੇ ਔਰ ਅਸੀਂ ਵੀ ਇਸੇ ਟਾਈਪ ਦੇ ਬਿਹਤਰੀਨ ਬਿਹਤਰੀਨ ਸੌਂਗ ਇਸ ਚੈਨਲ ਤੇ ਲਾਉਂਦੇ ਰਹਾਂ। ਸ਼ੁਕਰੀਆ।
1: جس دھرتی سے جڑا ہے قلندر لال شہباز،
2: اسی خطے کی بنی ہے آواز۔
1: جی اے ایف ایم نیٹورک،
2: سندھ کی آواز۔
3: صبح کی چائے یا ٹریفک کا جام، ہر پل فن، جی ایف ایم بدلتی لائف کی ٹریجڈی۔
4: yeah!